0: ਹੀ ਰਹੇ ਸੁਖੀ ਆਰੀ ਰੇ ਓਮ ਕੀ ਰਚਨਾ ਸਾਰੀ ਰੇ ਓਮ ਕੀ ਰਚਨਾ ਸਾਰੀ ਰੇ ਐਵਰੀਥਿੰਗ ਆਲ ਵਾਟ ਇਜ਼ ਵਿਜੀਬਲ ਅਨਵਿਜੀਬਲ ਹੀਅਰਿੰਗ ਟੈਸਟਿੰਗ ਫੀਲਿੰਗ ਆਲ ਦਿਸ ਇਜ ਓਨਲੀ ਫਰੋਮ ਵਨ ਫਰੋਮ ਦ ਓਮ ਦ ਸਾਊਂਡ ਓਮ ਇਜ਼ ਦ ਓਮ ਇਜ਼ ਅ ਕ੍ਰੀਏਟਰ ਓਮ ਇਜ਼ ਦ ਹੋਲ ਯੂਨੀਵਰਸ ਦ ਸਾਊਂਡ ਦੈਟ ਹੈਜ਼ ਓਮ ਹੈਜ਼ ਨਥਿੰਗ ਨੋ ਫਾਰਮ ਟੂ ਸੀ ਨਿਰਾਕਾਰ ਨਿਰਾਕਾਰ ਹੈਜ਼ ਨੋ ਆਕਾਰ ਗਿਆਨੀ ਜਾਣੇ ਵੇਦ ਸੋਹੀ ਰਹੇ ਸੁਖਿਆਰੀ ਰੇ ਦੋਜ਼ ਵਾਈਜ਼ ਪੀਪਲ ਹੈਵ ਅੰਡਰਸਟੂਡ ਦ ਓਮ ਦੇਰ ਵਿਲ ਬੀ ਆਲਵੇਜ਼ ਹੈਪੀ ਸੁਖੀ ਬਿਕੋਜ਼ ਦੇ ਵਿਲ ਨੋ ਵਾਟ ਇਜ਼ ਦ ਓਮ ਓਮਕਾਰ ਪਰਬ੍ਰਹਮ ਰੂਪ ਹੈ ਓਮਕਾਰ ਇਫ ਯੂ ਵਾਂਟ ਟੂ ਨੋ ਹਾਊ ਇਜ਼ ਦ ਫਾਰਮ ਆਫ ਦ ਓਮ ਦੈਨ ਇਟ ਇਜ਼ ਦ ਬ੍ਰਹਮ ਓਨਲੀ ਬ੍ਰਹਮ ਇਸ ਹੈਜ਼ ਨੋ ਫਾਰਮ ਨਥਿੰਗ ਇੰਟਾਇਰ ਯੂਨੀਵਰਸ ਆਲ ਦ ਹਾਇਸਟ ਆਫ ਦ ਹਾਇਸਟ ਬ੍ਰਹਮ ਯੂ ਕੈਨ ਸੇ ਡਿਫਰੈਂਟ ਨੇਮ ਇਫ ਯੂ ਵਾਂਟ ਟੂ ਸੇ ਇਨ ਕ੍ਰਿਸਚੈਨਿਟੀ ਯੂ ਕੈਨ ਸੇ ਦ ਹੋਲੀ ਫਾਦਰ ਆਈ ਡੋਂਟ ਨੋ ਇਫ ਇਟ ਇਜ਼ ਦੈਟ ਮੁਸਲਿਮ ਸੇਡ ਹਾਇਸਟ ਹਾਇਸਟ ਇਜ਼ ਅੱਲਾ ਨਥਿੰਗ ਇਜ਼ ਐਲਸ ਯਾ ਸੋ ਦ ਗਾਂਧੀ wrote one very nice song ishwar allah tera naam sabko sanmati de bhagwan ishwar allah tera naam sabko sanmati de bhagwan ishwar and allah is thy name o lord give good thoughts to everybody. Who say that? Gandhiji. Om ki
1: saya nahi dhoop hai, Om kar sab roop sada hi.